ཁྱི ལོ་ཅི་ ཕེ་ཅིན་རང་པེ་ནང་དང་གོ་ཕང་ཐོ་ཞིང་ཁ་ང་རྒྱལ་ཆེན་པེ་ནང་དུ་ཅུལ་ཏ་པ་རེལ་ལ་ཡང་ཅུལ་ཅེ་ནང་དུ་ལ་པོ་ཅེ་ཉིན་ནི་ཀྲུང་གོ་གུང་ཁྲན་ཏང་མི་བསར་ཅི་ཅེ་ཏང་སམ་པེ་དེ་རབ་ཅེ་དུབ་ཆ་ཁེ་ཅིན་ཞིག་ཡིན་པེ་ཆ་ནི་ཀྲུང་ཁ་མ་རིག་ཅེ་ཐ་ཅིལ་ཏང་ལ་ཤོག་ཏན་དེ་ནི་ཅ་ཚོ་རང་ལེགས་ཅེ་དེ་བི་རན་ཐང་
ਆਰਜੀ ਕੋਂਪਲ ਨ ਜੰਚਲ ਜਿੰਨੀ ਥੋਪਾ ਇਨ ਟੋਂਗੋ ਸਰਪਾ ਗੋਨੀ ਟਬ ਚ ਕੋਂਡਲ ਨੀ ਲੋਮਥਨ ਮੂਚ ਤੋਂ ਗੀ ਨਾਂਚਰ ਜੇਯੋਂ ਚ ਜੇਖਾ ਲੰਪਾ ਤੇਨ ਲੇਵਰ ਠਟਕ ਕਰ ਜੰਚੋ ਚ ਕੋਂਬਾ ਤੰਗ ਬੁਪੀ ਪਾ ਜਾਮਸ਼ੀ ਗਰੇ ਜੀ ਖਾਦਾ ਲਹਰਜਾ ਨੰ ਯੋਲ ਟੋਂਗੋ ਸਰਪਾ ਗੋਨੀ ਜੀ ਨਾਂਚੀ ਕਾਚਲ ਛੋਸ਼ਬ ਤੰਗ ਲਗਲਨ ਥੰਮੰਗ ਸੀਪਾ ਜਿਲ ਜਿਰਚ ਗੋਂਜਲ ਚ ਤੇਰ ਸਰਪਾ ਤੋਲ ਤੇ ਟੋਂਗੋ ਛੇਚੋ ਦੇਮ ਬੀ ਚਚੋ ਰੰਗ ਨੰ ਜ਼ੇਟਨ ਸੇ ਪੀ ਜੰਚੋ ਸਰਪੀ ਲਾਮ ਤ ਚੋਲ ਤਪਸ਼ੰ ਪਾ ਰੇਲ ਜਿਰਚ ਗੋਂਜਲ ਸੇ ਨੀ ਲੋਂਗੋ ਸਮਚਲ ਖੰਦੀ ਪੀ ਰੰਗ ਲਾ ਟੋਂਗੋ ਕੋਂਟਨ ਤੰਗ ਗੋਟਲ ਗੋਦ ਜੇਯੋਂ ਮਨਕ ਕਾ ਮਮੰਗ ਜੀ ਦੋਚਾਪ ਚੀਦਲ ਤੰਗ ਕਾਚਲ ਬੇਸੁਨ ਸੀ ਤੇ ਰੰਗਜ ਜੇ ਜਿਰਚ ਗੋਂਜਲ ਤੰਗ ਚਚੋ ਰੰਗ ਨੀ ਜੇ ਤੰਗਨਬ ਚੇਨ ਤੰ ਜਿਰਵੀ ਸ਼ਾਜ ਕੋਂਪਲ ਨੋ ਬੋ ਸ਼ੰਗ ਆ ਤੰਗ ਮਮੰਗ ਜੇ ਚੋਆ ਅਰਸਾਵੀ ਥੋਨੀ ਲਗਜ ਸ਼ੰਗ ਵਾ ਰੰਗਜ ਜੇ ਚਚੋ ਰੰਗ ਨੀ ਜੇ ਲਾਮ ਨੀ ਸ਼ਾਰਤਨ ਤੰਗ ਕੋਂਪਲ ਚੇਂਬੋ ਸ਼ੰਗ ਆ ਜੀ ਜੇ ਥੋਨੀ ਨਾਚੀ ਟੋਂਖਾ ਮਰਗ ਚਾਰਤਰ ਲਾਪੂ ਚੀ ਮੋਂਜਰ ਯੋਂ ਵੀ ਦੰਜੁੰ ਉਲਤੁੰ ਦੇਂ ਬਾ ਸ਼ੀ ਸਜੇ ਸ਼ੰਗ ਯੋਲ ਟੋਂਕੀ ਛੇਚੂ ਦੇਂ ਬੀ ਚਚੋ ਰੰਗ ਨੀ ਥਾ ਚੋਂ ਤੰਗ ਪੇਜੇ ਤੰਗ ਜੇ ਤੇਨ ਦੀਨ ਰੰਗ ਸ਼ੰਗ ਕਾਚ ਚੇ ਬੀ ਲੋਜੇ ਜੇ ਲਿੰਗਿਨ ਸ਼ੀ ਗਿਨ ਲੋਮਥਨ ਤੰ ਸ਼ੋ ਪਿੰ ਜੀ ਨਾਚੀ ਚਚੋ ਰੰਗ ਨੀ ਪੇਨ ਨੀ ਲੋ ਚਟ ਕਾ ਹੀ ਲਿੰ ਦੀ ਮੇ ਬੀ ਤਾ ਤੁੰ ਥੋਮੀ ਤੀਰਮ ਤੇ ਨੀ ਯੋਲ ਚਚੋ ਰੰਗ ਨੀ ਜੇ ਲਾਮ ਨੀ ਸ਼ਾਰਤਨ ਤੰਗ ਪੇਜੇ ਤੁੰ ਬਰ ਤਾ ਤੁੰ ਲੋਜੇ ਜੇ ਤੀਰਮ ਹਾ ਚੰਗ ਰੰਗ ਪੂਛੀ ਗੁਈ ਬਾ ਤੰਗ ਨਾਚੂ ਮਰਮ ਗਾ ਸ਼ੇ ਕ ਮਰਵ ਚਟੰਗ ਸਮ ਯਿੰਨਾ ਮਰਵ ਚਟੰਗ ਗਾ ਸ਼ੇ ਕੀ ਦਿਨ ਚੁੰ ਥੋਮਲ ਗੰਗ ਬੇਤਬ ਸ਼ਾ ਗੁਈ ਪਾ ਲੀ ਨੰਗਮਲ ਥੋਯੰਗ ਤੇਨੇ ਸ਼ੇ ਮਰੰਗ ਸੀ ਸੁੰ ਯੋਲੇ।

0: 도숑 당나 양자 제비 상도 멍초전한다가 멍초전한다가 한다더니나 갑토더니 년일전한다가 양나 갑토더니 칸덤전한다가 갑토더니 네폴라스 거다 간다이 군이나 딩이 든드니 이제나 양 간다실로 그치긴
1: 어다 찰럭라다 상디 다 된적 그 테카네 다네 후르쳐진 예구 그나 다 치기나 다지 야르카라테나 초이나 다지 아라카라테지 콘로르테 조주시가 몽그 야르카지 남라테지 저드그시가 치가 다지 콘로르테 소나 저르크라지 롱크라테 님드죠 오다 카르테 오다 칠럭테 쇼톤나 어치사 마사니 어치 녀르테 사라테진 토산 조주테 양시가 친데
2: 레레
1: 오다 니와이나 다 차라토 석도노 틸람니 텐조나 오다 니퍼트 지금 함적라다 요노 리서크 칸트 조나 아지샤니 오다 함적라다 양지 샤모 담고노 오다 또 마임비 다지 찰람라다 지 조나 양지 찰람노 아지 차라다 르나 양지 인존드라테 탑 지금 어디니 오다 또 마세 다 차라테 가르쿠 디타소 오다 라가지 이과라 오지 차르드라다 마 지 지가 라우즈 차르나 чарате ди гарджо чи хтап дин роуйно
2: эре
1: о тахсын байна чарат чи чиче сонрэг да чи чарат ронг кепа ярмтымызга лэпдо ди тасо о чарате марга камдни та чи сангурат чи тосани о та чи рахчурат гэте чи гэжо ян ши качинди чилак тонни о дарон чатра чуб гуг дина о тах чи гина о карти рон чилак ту лисона о тагмар табжа житонг о та шишган рахты гэжо ਔਰ ਰਖਤੀ ਇਹ ਗੁਤੇ ਚਿਕ ਚਿਕ ਤੇ ਨਾ ਚੱਕ ਚਿਕ ਚਿਕ ਗੈ ਨਾ ਚੱਕ ਔਰ ਤੱਕ ਤੇ ਖਪਰ ਤੋਂ ਦਲੇ ਔਰ ਤਾਂ ਚੱਲੀ ਗਮਰ ਨਾ ਰਖ ਚੁ ਇਹ ਜੋ ਰੇ ਆਸ਼ ਗੂ ਔਰ ਤਾਂ ਗਿਗ ਦੋ ਨੋ ਤੇ ਕਰਮ ਠੋਨ ਨੇ ਔਰ ਨਿਰ ਚੁਪ ਚ ਔਰ ਦਾਰ ਤੱਕ ਤੇ ਤੋਂ ਜੋ ਅਜੇ ਮਨਿੰਗ ਗ
2: ਅਰੇ
1: ਅਨੀ ਨਾ ਕਰਤੇ ਔਰ ਰੰਗੀ ਚਿਕ ਚੱਲੀ ਗ ਰਖ ਚੁ ਮਰ ਨਾ ਰਤ ਰਕ ਤੋ ਨਾ ਔਰ ਰੰਗੀ ਚਿਕ ਰੇ ਰਤ ਨਖ ਚ ਨਾ ਹੀ ਔਰ ਟੰਗ ਰਤ ਨੋਏ ਔਰ ਚੱਲੀ ਗ ਰਖ ਚੁ ਮਰ ਨਾ ਤੱਕ ਤੇ ਰੋਨੀ ਚਿਕ ਰਕਨ ਜਿਗ ਤੱਕ ਇਹ ਜੋ ਤੱਕ ਆ ਚਿੰਦੇ ओ ताक्समेना चलगरते तिकतोंदी थासो ओ सोयना छमनिंग ता छबजुरत मोसोना ओ ता रोचुप किसेतमद ओ नोंचुर जेंग लगजो तमुनिंग कायुक ता चलग शोंजी च ओ देंजक शिपशांदकिन दितेनशना ओ ताक चिगना चलग शोंजी ओ चुरतनरम गक जांद यपुज जाय देतोय ओ ता गिनेन दे शोंग मुनिजु काचिनरे ता तमाय बि ता बगचग ते नु चरत मकुजु जिगम बडोंग सुरत तापतोना यांच कोंदुत ᱪᱤᱠ ᱢᱟᱛᱷᱤᱡᱩ ᱛᱟᱛ ᱢᱟᱭᱢᱵᱤ ᱛᱟ ᱥᱟᱢᱟ ᱢᱟᱥᱤ ᱠᱚᱱᱟ ᱪᱟᱠ ᱱᱟᱨ ᱥᱩᱨᱟᱛ ᱢᱟᱭ ᱠᱚᱱ ᱱᱟ ᱚᱛᱟ ᱪᱤ ᱞᱤᱱᱟ ᱪᱟᱠ ᱠᱷᱩᱨᱤ ᱱᱟ ᱪᱟᱠ ᱧᱟᱨ ᱠᱤᱨᱟ ᱛᱟᱜ ᱛᱮ ᱭᱟ ᱪᱤᱠ ᱛᱤᱠ ᱥᱮᱨᱟ ᱛᱮ ᱡᱩᱠᱟ ᱪᱤᱱᱫᱮ ᱚᱛᱟ ᱧᱤᱣᱟ ᱱᱟ ᱛᱟ ᱪᱷᱞᱚᱠ ᱠᱮ ᱴᱚᱱ ᱱᱚᱵ ᱫᱚᱱ ᱨᱚᱱᱡᱚᱝ ᱜᱩ ᱥᱩᱞᱢᱟ ᱱᱟ ᱪᱟᱠ ᱞᱚᱠ ᱪᱤᱱᱫᱤᱠ ᱱᱟ ᱭᱟ ᱠᱩᱢᱤᱱᱤᱝ ᱚᱛᱟ ᱛᱟ ᱢᱟᱭᱢᱵᱤ ᱛᱟ ᱟᱸᱫᱤ ᱪᱷᱞᱚᱠ ᱠᱮ ᱵᱚᱠᱪᱚᱠ ᱛᱮᱵ ᱫᱚᱱ ᱥᱤᱨᱤᱝ ᱫᱮ ᱭᱟ ᱠᱚᱱᱫᱩ ᱛᱮ ᱥᱟᱢᱤᱱᱤᱝ ᱚᱛᱟ ᱥᱢᱮᱱ ᱱᱟ ᱪᱷᱞᱚᱠ ᱥᱚᱱ ᱱᱩ ᱡᱟᱜᱮᱱ ᱱᱟ ᱛᱟ ᱪᱤᱜᱤᱱ ᱫᱟᱢ ᱡᱟᱵᱨᱟ ᱛᱟᱠ ᱥᱚᱱ ᱥᱨᱮ ᱜᱩᱫᱤ ᱛᱟᱥᱚ ᱫᱟᱢ ᱡᱟᱵ ᱠᱱᱚᱝ ᱟᱫᱨᱟᱴᱟ ᱚᱛᱟᱢ ᱵᱟᱴᱨᱤᱝ ᱜᱩᱱᱤ ᱫᱟᱜᱤᱱᱫᱟ ᱪᱤᱢᱟᱭᱟᱱ ᱡᱩ ᱪᱮᱛᱛᱮ ᱛᱟᱢᱨᱟᱛᱮ ᱪᱩᱱᱟᱭᱟᱱ ᱪᱤ ᱛᱟᱢᱨᱟᱛᱮ ᱪᱤ ᱭᱚᱨᱟᱛᱮ ᱪᱤ ᱨᱚᱝᱩ ᱪᱩᱱᱡᱩ ᱛᱩᱢᱟᱭᱢ ᱵᱤᱛᱟ ᱪᱤ ᱞᱟᱠᱥᱤᱵᱨᱟᱛᱮ ᱪᱤ ᱭᱚ ᱞᱟᱠᱥᱤᱢ ᱛᱤᱠᱩ ᱪᱩᱱᱡᱩ ᱱᱚᱠᱟ ᱪᱮᱱᱨᱮ